0: ਸਤਿਗੁਰੂ ਜੀ, ਮੈਂ ਹਾਂ ਹਰਭਜਨ ਮਾਨ। ਤੁਸੀਂ ਸੁਣ ਰਹੇ ਹੋ ਕਤਰ ਹਿੰਦੀ ਰੇਡੀਓ ਸਟੇਸ਼ਨ, ਰੇਡੀਓ ਆਲ ਆਫ 106.3 FM ਜੀਓ ਬਿੰਦਾਸ।
1: Olive Sonor Radio Network, Qatar's number one Asian radio network.

ਜੀ ਮੈਂ ਕਿਹੜੀ ਸੁਣੀ ਹੋ ਕਿਦਾਂ ਦੀ ਕੀ ਹਾਲ ਚਾਲ ਸਤਿ ਸ੍ਰੀ ਅਕਾਲ ਸਿਮਰਨ ਕੌਰ ਤੁਹਾਡੇ ਨਾਲ ਸ਼ੁਰੂ ਹੋ ਚੁੱਕਾ ਹੈ ਔਰ ਸਿਮਰਨ ਕੌਰ ਵੀ ਆ ਚੁੱਕੀ ਹੈ ਤੁਸੀਂ ਕਿੱਥੇ ਹੋ ਸੋਹਣੇ ਹੋ ਦੱਸੋ ਮੈਨੂੰ ਕਿਉਂਕਿ 4 ਘੰਟੇ ਆਪਣੀ ਹੈ ਅਕੇਲੇ ਅਕੇਲੇ ਤੁਸੀਂ 4 ਘੰਟੇ ਮੈਂ ਕਿਆ ਕਰ ਪਾਉਂਗੀ ਯਾਰ ਜਬ ਤੱਕ ਆਪ ਲੋਕਾਂ ਕੇ ਮੈਸੇਜਸ ਨਹੀਂ ਆਏਗੇ ਜਬ ਤੱਕ ਆਪ ਲੋਕਾਂ ਕੇ ਕਾਲਸ ਨਹੀਂ ਆਏਗੇ ਸਾਡਾ ਪੈਟਰੋਲ ਤੇ ਤੁਸੀਂ ਹੋ ਯਾਰ ਚਲੋ ਫਿਰ ਤਿਆਰ ਹੋ ਜਾਓ ਆਪਣੀ ਗੱਡੀ ਧੂਮ ਧੂਮ ਚਲਾਤੇ ਹੈ ਔਰ 4 ਘੰਟੇ ਆਪਣੇ ਹੈ ਔਰ ਕੈਸੇ ਬਿਤਾਤੇ ਹੈ ਫਨ ਕੇ ਸਾਥ ਮਸਤ ਮਿਊਜ਼ਿਕ ਹੋਗਾ ਮਸਤ ਬਾਤੇਂ ਹੋਂਗੀ ਐਂਡ ਹੈਪੀ ਸੈਟਰਡੇ ਕੈਸਾ ਰਹਾ ਆਪਕਾ ਵੀਕੈਂਡ ਉਸਕੇ ਬਾਰੇ ਮੇਂ ਵੀ ਬਾਤ ਕਰੇਂਗੇ ਸੁਣਤੇ ਰਹੀਏ ਰੇਡੀਓ ਓਲਿਵ ਕੋਰ ਕਹਤੇ ਰਹੀਏ ਜੀਓ ਬਿੰਦਾਸ ਨੰਬਰ ਯਾਦ ਦਿਲਾ ਦੇਤੀ ਹੂੰ 3311063 ਇਸ ਨੰਬਰ ਪੇ ਆਪ ਮੁਝੇ ਵਟਸਐਪ ਕਰ ਸਕਤੇ ਹੈ।